ਮਿਆਰ ਗੜੀ ਦੀਹ ਗੜੀ ਤੀਰੀ ਸਾਮਿਨੇਟ ਮਿਗੜੀ ਗੌਰਮਿੰਗ ਖੁਰੀ ਮਿਗੇਂਦ ਅਸ਼ੋਕ ਦੇਵੇ ਸਮਾ ਔਰ ਮੈਂ ਗੇਹੂੰ ਤੇਰੀ ਰਿਕੁਐਸਟ ਕੋ ਫੇ ਲਾਵੇ ਇੰਗੇ ਤੋ ਮੀ ਗੇਨਿਸ ਤੇਨੀ ਮਿਫਾਰ ਬੈਕ ਸਟ੍ਰੀਟ ਬੋਇਜ਼ ਕੇ ਲਾਵੇ ਖੰਗ ਇਹਦੀ ਫੰਮੀ ਵਣੀ ਲਵਾ ਹਾਸ ਕੋ ਫ ਵਣੀ ਹੋਰੀਹਾ ਰਹਿਮਤ ਤੇਰੀ ਨਾ ਆਲ ਐਫ ਐਮ ਟੀਮ ਐਂਡ ਫਰੈਂਡਸ ਅਹਿਮਦ ਰਿਕੁਐਸਟ ਕੋ ਫੇ ਲਾਵੇ ਮੀ ਆਈ ਸਾਬੋ ਮੀ ਗੇਨਿਸ ਤੇਨੀ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ